0: gengula vani
1: dima wa hasa ta kaguli ga hasa ka telefon ga hasa ka wesa mi kurin alun faha kurin mi ei hadisa ga sabun ami farde ge bohia ve kangeli zaruri ha mi benam ta kaburu ara ha tu ge vechi yam hasa ko ge durga dir no le ha de tauga waguti bohia ve kan for ko din ko sudan me ge teri ko ve ye to e usul ge terin dima wa hasa ge kudabudu mina bala ami furtama first to waguti bohia ve kan ves for ko de ha de tan ade adi ha had se ge bod kudam mina bala waguti bohia ve kan ko muddatu adi obri tur kur ve na ha de ves ve ne e ge hadi sa ya bar bod ami depend ve arn men for ko de waguti bohia ve kan for ko de ne tan tan de ne ga tum misal ka ikuta kan e hitir kan for ko de dima wa ko de telefon ga sa to ga ma ge dur ge tir no le ve hal ta dia ma arn men na has ko e mal sar hat ko ve ji arn men ge an india me ge emergency operations staff hon hame tane ziyare ko bala eta ga hal tu asan ko fa ei baguti bo hiya ve kan peenu wa hal te kan kan dala fa kan ve jal me gitere ge bule for you sulto ge tere ge ge dirule am dirule farato ge adadan nispai ko ar me gitere ge me hi tene man kan dala for usulto ge tere ge hitere kam for ko de veni e ra for ko kam ve jam sam council takun ani ar me nan request ba kuri hadisa ge ka guli gen me veni ay la ka baguti bo hiya ve kan peenu me ਦੇ ਇਹ ਹਾਲਤ ਕਾਰਨ ਮੈਂ ਕੰਮ ਹੁੰਦੇ ਆ ਕਿ ਕਾਉਂਸਲ ਮੇ ਦੇ ਕੋਈ ਹੀ ਤਰੀਕਾ ਮੈਂ ਫਰਾਤ ਕੰਮ ਫੋਰ ਕਰਦੇ ਵੇ
0: ਦੈਨ ਐਨਡੀਐਮ ਐ ਗੋ ਫੀ ਹਾ ਬੜਾ ਗੇ ਹਿੰਦ ਮੈਂ ਹੋਦਾ ਨੇ ਗੜੀ ਤੇ ਕੀ ਕੋ ਪੈਤੋ
2: ਅਦਰ ਮੈਂ ਐਨਡੀਐਮ ਐ ਗੋ ਆਫਿਸ ਮੈਂ ਨਾਨੀ ਮਾਲੇ ਗਾ ਮੈਂ ਨੇ ਮਗੋ ਕਲਰ ਜੀ ਹੀ ਜੇ ਕੋ ਸ਼ਿੰਗ ਤਾ ਅਲ ਮੈਂ ਆਫਿਸ ਹੋਲੀ ਫੋਨ ਨਾਨ ਸਰਕਾਰ ਕੇ ਰਸਮੀ ਬਦਨੋਂ ਕੋ ਮੈਂ ਦੋ ਹੈ ਕਿ ਆਦਿਤ ਦੋ ਹਮ ਫਿਸ਼ ਕੇ ਬਰਸ ਦੋ ਹਮ ਐ ਕੋ ਮੈਂ ਦੋ ਕੋਸ ਹੈ ਦੋਨੋ ਅਗੜੇ ਸੋਮੇਟੋਂ ਫਿਸ਼ ਕੇ ਮੈਂ ਦੋ ਤੇ ਕਾ ਹਮ ਐ ਤਾ ਦੇ ਹਮ ਆਮ ਸਰਕਾਰ ਆਫਿਸ ਤੱਕ ਗੋ ਤਾ ਅਲ ਮੈਂ ਆਫਿਸ ਬੰਦੂਆਂ ਹੋ ਕੋ ਰੋਣੇ ਹੈ ਰੋ ਦੇ ਮੈਂ ਗੇ ਤਰੋਂ ਹਮ ਸਰਕਾਰੋਂ ਕਾਡਾੜਾ ਰਸਮੀ ਬੰਦ ਦੋਸ ਤੱਕ ਉਸ ਆਫਿਸ ਬੰਦੂਆਂ ਹੈ ਨਾ ਮੈਂ ਸਮ ਅਲ ਮੈਂ ਆਫਿਸ ਬੰਦੂ ਗੜੀ ਤੱਕ ਗੋ ਸਲ ਮੈਂ ਰਸਮੀ ਐਮਰਜੈਂਸੀ ਨੰਬਰ ਇੱਕ ਫਨਰ 115 ਵਾ ਗੁਲੋ ਵਾ ਕੇ ਐਂਡ ਐਮ ਯਾ ਮਾਮਲਾ ਤੇ ਕੋਲ ਦੇ ਨਾ ਤਾਂ
0: ਹਾਂ ਦੈਨ ਹਿੰਦੂ ਮਤ ਕਾਂ ਇਹਦੇ ਹੁਸ਼ਾਲਾ ਰੁਗਾ ਲੈ ਕੇ ਉਨ ਤਾਂ ਹਮ ਕੁਰਮ ਗ ਕੋਂਖਾਲ ਕਾ ਦੇ ਤੱਕ ਕ ਤੋ ਮੀ ਸਮਾਲ ਕ ਦੇ ਬੰ ਮੀ
3: ਆਦੇ ਮੀ ਹਾਦਸੇ ਕ ਗੁਲੀ ਗੇ ਹੀ ਹੁਸ਼ਾਲਾ ਰ ਐ ਮੀ ਹੁੰ ਦੀ ਰੂਲੇ ਤਣਕ ਕੰ ਅਦੇ ਦਿਰ ਨੂਲੇ ਤਣਕ ਕੰ ਬਯਾਂ ਕੁਰਮ ਵਾਣੇ ਅਦੇ ਮੀ ਹੁੰ ਦੀ ਰੂਲੇ ਨਾ ਮਕੀ ਤਾਂ ਮੀ ਹੁੰ ਤੋ ਇਤਨੋ ਗ ਉਲੇ ਨੀ ਐ ਮੀ ਹੁੰ ਗ ਫੁਰੇ ਹੋ ਮੌਲੂਮ ਮਤ ਵਸ ਮੀ ਹੀ ਮਨ ਵਾਣੇ ਤੇ ਅਦੇ ਇਗੇ ਗ ਨੂਕੁਲਨ ਤਰੀ ਕੰ ਨੂਨੀਆ ਮੋਂ ਹਾਸੇ ਹੀ ਬੇਨਵਾ ਫਰਾਤੇ ਵਾਣੇ ਫਰਾਤ ਗ ਫੁਰੇ ਹੋ ਮੌਲੂਮ ਮਤ ਸੀ ਮਨ ਵਾਣੇ ਅਦੇ ਹਮ ਆਇਆ ਇਕ ਮੀ ਹਾਦਸਾ ਇਕੀ ਕੋਂ ਹਾਦਸਾ ਇਕ ਕਮਾ ਮੀ ਹਾਦਸਾ ਗ ਲਿਬੁਨ ਗੇਲੁਨ ਤੋ ਗ ਤਫਸੀਲ ਸਵਰ ਰੰਗਲ ਹੀ ਮਨ ਵਾਣੇ ਤੇ ਬੇਫਰ ਵਾਗੋਤੇ ਅਲਗੜ ਮੈਂ ਨਾ ਫੋਨ ਵਾ ਫੋਟੋ ਤੋ ਗਾਇ ਬਹੁਰੀ ਮੇ ਵਾਰ ਬੜ ਡੈਮੇਜ ਫੇ ਕਮ ਕੋ ਮੇ ਫੁਗਮ ਗ ਨਹੁਰੇ ਏ ਡੈਮੇਜ ਫਾਹ ਕੋਫੇ ਇਹ ਮਲੀਬੁਣ ਗੇਲੁਨ ਤਾ ਵਰ ਰੰਗਲ ਬਲਾਫਾ ਇਹ ਲੀਬੁਣ ਗੇਲੁਨ ਤਾ ਫੋਮ ਗ ਵਸ ਹਿਮਣ ਵਾਣ ਵਰ ਰੰਗਲ ਇਹ ਮੌਲੂਮਾਤ ਫੁਰੀ ਹਮ ਕੁਰਮ ਵਰ ਮੁਹਿਮ
0: ਆਤ ਦੈਨ ਇਹੀਆਂ ਦੇ ਫੋਮ ਤਕਾ ਦੈਨ ਹੁੱਤ ਤਕਾਂ ਦੇ ਹੁਸ਼ੇਲਮ ਗ ਸਮਾਲ ਕੰਦੇ ਜੇ ਵਕੀ ਕੰਦ ਤਕ ਨੂਣੀ ਸੁੰਗੜੀਏ ਬੈਤੋ
3: ಅದೇ ಹಾದಿಸಾಯ ಗುಳಿಗೆ ಗೆಲ್ಲು ಲಿಬಿಜ್ಜ ನಮ್ಮ ಮೀ ಡೆಮೇಜ್ ಅಸೆಸ್ಮೆಂಟ್ ಫೋಮ್ ಮಿಹಾದಣಿ ಏಯ್ ಅಣೆ ಪೋರ್ಟಲ್ ಮೆದುವರಿ ಕೊದ್ದೆಂಗೆ ಕಾರ್ಯಸಾಧವಾಗ ಅಸೆಸ್ಮೆಂಟ್ ಹೆದು ಮುಖಾಂಕ ಮಿಹಾರು ಮೀ ಮೀ ಕುರಿಯ ಗೆಂದೆನಿ ಮೀ ಪೋರ್ಟಲ್ ಮೆದುವರಿ ಕೊದ್ದೆ ಮೀ ಗೊತ್ತಂಗೆ ಹಾದಿಸಾಯ ದಿಮಾವಾಯರು ಮೀ ಫುರತಮ ಹಾದಿಸಾಯ ದಿಮಾವಾತ ಸರ್ವಿಸ್ ಗಡಿಯರು ತೆರೇಗ ಹಾದಿಸಾಯ ಲೋಕೋ ಮೀ ರಿಪೋರ್ಟ್ ಕುರು ಮೀನಣಿ ದೆನ್ ಏಗೆ ಫಹುಂ ಅಳುಗುಡ್ ಮೀ ಸಾಳಿ ಸಗ್ಗಡಿಯರು ಮಿದೇಣಿ ಹಾದಿಸಾಯ ನಿಮೇತ ಸಾಳಿ ಸಗ್ಗಡಿಯರು ಮಿದೇಣಿ ಏಯಿ ಲಿಬಿ ಫುರಿ ಗೆಲ್ಲುಂತ ವಸಂಕೋ ಗೇಗೆ ವಿಸಿಟ್ ಕೋ ಎ ಗೆಲ್ಲುಂತ ಹೋಗೋ ಫಾರ್ಮ್ ತ ಫುರ ಮೀ ಹುಲ್ಲವ ಸೊ ಏಕೊಂ ಎ ಫಾರ್ಮ್ ದ ಸಬ್ಮಿಟ್ ಕೂರ ದೆ ಮಿಹೆಂಗ್ ಅದು ಮಳುಗಡ್ ಮಿ ಬುಣಿ ಕಮ ಗಾ ವಿಯಸ್ ಮಿಹಾರ ಅಡ್ಡು ಸಿಟಿ ನೋಣಿಯ ಮಿ ಕಾಲ ಬೊಡು ಬೊಡು ರಶಗ್ಗ ಮಿ ಫ್ಲಡ್ ವೇಗೆ ಆಮುಕೋ ಮಿ ಅಡ್ಡಿ ಹೆಣು ಅದಿ ವರ್ಗ ಗೇ ಗೆಲ್ಲು ವೇದಾಣ ಎ ಫದ ಹಾಲತ್ತೋ ಅಳುಗಡ್ ಮಿ ತುರ ವ್ಯಸ್ ವಗುತ್ತು ಎ ಬದೆ ಗಾ ಮನೆ ಅಳುಗಡ್ ಮಿ ಗೆ ಹೀದ ಗವಾಯದುಗ ಒಣ್ಣ ಗಡಿತ ಮಿ ಮೀ ಹಮ ಅಣೆ ಮಿ ಕಂಕ ಮಿಹೆಂ ಹುರಿ ಕಮ ಗಾವಿಯಸ್ ಮೀ ಗವಾಯದುಗ ತೆರೆಯಿಂ ಎಹಿ ತೆರಿಗಂ ಫೋರ್ ಕೊದ್ದೇರು ಅಳುಗಡ್ ಮಣ್ಣ ಇನ್ಫೋಮ್ ಕೊಫವಾಣಮ ಅಳುಗಡ್ ಮೆಂಗ್ ಹಮ ಗಡಿ ತುರು ಸೇವ ಕೊದ್ದೆ ದೆನ್ ಅಣೆ ಮೀಗ ಫಹುಂ ಮೀ ಎಹಿ ದಿನ ಮಗ ಕಂಕಂ ಕುರಿಯ ಗೆಂದಿ ಮಂಗ ಅಳುಗಡ್ ಮೆಂಗ್ ಎಮರ್ಜೆನ್ಸಿ ಅಸಿಸ್ಟೆಂಟ್ ರಿಕವರಿ ಕಮಿಟಿಯ ಮೀ ಹುಷಾರಣೆ ಹುರಿಯ ಫಾರ್ಮ್ ದ
0: ದೆನ್ ಮೌಲುಮಾತ್ ತೇರುಗ ಮಿಸಾಲ ಕ ಫಾರ್ಮ್ ಗ ನುಬ ಮೌಲುಮಾತ್ ನೂನಿ ಕುಶವಾಣಮ ಏಕಂ ಇಸ್ಲಾಹ್ ಕುರಮ ಕಿನ ತಮಿ ಫುರ್ಸತ್ತೆನಿ
1: ಇಫು ಫಾಕುರಿ ಹೆಂಗ ಅಸ್ಲು ಮೀ ಡಾಲಾ ಪೋರ್ಟಲ್ ಮೇದುವರಿಕು ಮೀ ಕೌನ್ಸಿಲ್ ತಕೊಂ ಹುಷಾಳ ಫೋಮ್ ತೌಗ ಮೀ ಎವೆಸ್ ಮಸಲೆ ಉಳೆ ಕಿ ಅರ್ಮಿಂಗ್ ಫುರ್ತಮ್ ಎನ್ ಡಿ ಎಮ್ ಎಂಗ್ ಎ ಫೋಮ್ ತಕ್ಕೆ ರಿವ್ಯೂ ಕೊರೋಗ ಮರಹದ ಕೆಂದ ಎ ಮರಹದಾಗ ಅರ್ಮೆಂಡ್ ಎನ್ ಡಿ ಎಮ್ ಎಂಗ್ ಎ ಕಮ ಫಾ